ਜਿਹੜੀ ਹੈ ਲਾਗੂ ਨਹੀਂ ਹੁੰਦੀ। ਕੋਈ ਵੀ ਬੇਸ਼ੱਕ ਤੁਹਾਡੇ ਰੈਲੇਟਿਵਸ, ਤੁਹਾਡੇ ਬੱਚੇ ਤੁਹਾਡੇ ਨਾਲ ਰਹਿ ਰਹੇ ਨੇ, ਇਹ ਗੱਲਾਂ ਉਹਨਾਂ 'ਤੇ ਵੀ ਲਾਗੂ ਹੁੰਦੀਆਂ ਨੇ ਕਿ ਪੈਸੇ ਦੀ ਗੱਲ ਨੂੰ ਜ਼ਰੂਰ ਸਾਫ਼ ਕਰੋ। ਇਹ ਸਭ ਤੋਂ ਪਹਿਲੀ ਗੱਲ ਆ। ਪੰਜਾਬੀ ਫੈਮਲੀਜ਼ ਵਿੱਚ ਇੱਕ ਪ੍ਰੋਬਲਮ, ਤੁਹਾਨੂੰ ਕੀ ਲੱਗਦਾ ਕਿ ਕੀ ਪ੍ਰੋਬਲਮ ਹੁੰਦੀ ਆ? ਪੈਸੇ ਦੀ ਗੱਲ ਕਰਨ ਨੂੰ ਅਸੀਂ ਕਈ ਵਾਰੀ ਪਿਆਰ ਦੀ ਕਮੀ ਸਮਝ ਲੈਂਦੇ ਹਾਂ। ਉਹ ਮੇਰਾ ਪੋਤਿਆ, ਮੈਂ ਇਹਦੇ ਤੋਂ ਪੈਸੇ ਕੀ ਮੰਗਣੇ ਨੇ? ਪਰ ਕਲੈਰਿਟੀ ਪਿਆਰ ਘਟਾਉਂਦੀ ਨਹੀਂ, ਕਨਫਿਊਜ਼ਨ ਘਟਾਉਂਦੀ ਆ। ਜੇ ਕੰਟਰੀਬਿਊਸ਼ਨ ਹੋਣੀ ਆ ਤਾਂ ਪਹਿਲਾਂ ਹੀ ਡਿਸਾਈਡ ਕਰ ਲਵੋ। ਘਰ ਦੇ ਕੰਮ, ਜੇ ਮਾਂ 65-70 ਸਾਲ ਦੀ ਹੋ ਗਈ ਆ ਅਤੇ ਪੁੱਤ 30 ਸਾਲ ਦਾ, ਤਾਂ 30 ਸਾਲ ਦੇ ਪੁੱਤ ਦੀ ਪਲੇਟ 65 ਸਾਲ ਦੀ ਮਾਂ ਹਰ ਰਾਤ ਚੁੱਕੇ? ਇਹ ਕਲਚਰ ਨਹੀਂ, ਇਹ ਹੈਬਿਟ ਆ। ਆਪਣਾ ਕੰਮ ਆਪ ਕਰਨਾ ਸਿੱਖੋ। ਅਤੇ ਇਹਦੇ ਬਾਰੇ ਵੀ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਆ, ਪਰਿਵਾਰ ਦੇ ਵਿੱਚ ਖੁੱਲ੍ਹੀ ਡਿਸਕਸ਼ਨ ਹੋਣੀ ਚਾਹੀਦੀ ਆ। ਜੇ 60-65 ਸਾਲ ਦੇ ਜਾਂ 70 ਸਾਲ ਦੇ ਮਾਂ ਬਾਪ ਕੰਮ ਕਰ ਸਕਦੇ ਨੇ, 65-70 ਸਾਲ ਦੀ ਮਾਂ ਜਾਂ 50-55 ਸਾਲ ਦੀ ਵੀ ਮਾਂ ਜੇ ਕਿਚਨ ਵਿੱਚ ਕੰਮ ਕਰ ਸਕਦੀ ਆ, ਬਰਤਨ ਸਾਫ਼ ਕਰ ਸਕਦੀ ਆ, ਘਰ ਦਾ ਖਾਣਾ ਬਣਾ ਸਕਦੀ ਆ, ਅਤੇ ਇੱਕ 25-30 ਜਾਂ 35 ਸਾਲ ਦੀ ਲੜਕੀ ਜਾਂ ਲੜਕਾ, ਦੋਨਾਂ ਦੀ ਹੀ ਗੱਲ ਕਰਾਂਗੇ ਕਿ ਉਹ ਘਰ ਦਾ ਕੰਮ ਕਿਉਂ ਨਹੀਂ ਕਰ ਸਕਦੇ? ਜੇ 50-55 ਸਾਲ ਦਾ ਪੇਰੈਂਟ ਵੈਕਿਊਮ ਕਰ ਸਕਦਾ ਅਤੇ 25-30 ਸਾਲ ਦਾ ਬੱਚਾ ਉਹ ਕੰਮ ਕਿਉਂ ਨਹੀਂ ਕਰ ਸਕਦਾ? ਕਿਸ ਚੀਜ਼ ਦੀ ਕਮੀ ਆ? ਡਿਸਕਸ਼ਨ ਦੀ, ਕਿਉਂਕਿ ਇਸ ਗੱਲ ਨੂੰ ਅਸੀਂ ਸਾਫ਼ ਨਹੀਂ ਕਰਦੇ। ਪ੍ਰਾਈਵੇਸੀ, ਪੇਰੈਂਟਸ ਦੀ ਐਡਲਟ ਚਾਈਲਡ ਦੇ ਹਰ ਫੋਨ ਕਾਲ ਦਾ ਇਨਵੈਸਟੀਗੇਸ਼ਨ ਨਾ ਕਰੋ। ਇਹ ਤੁਹਾਡੇ ਵਾਸਤੇ, ਪੇਰੈਂਟਸ ਵਾਸਤੇ ਇੱਕ ਛੋਟਾ ਜਿਹਾ ਸੁਝਾਵ ਕਿ ਤੁਸੀਂ ਆਪਣੇ ਐਡਲਟ ਚਾਈਲਡ ਜਿਹੜਾ ਕਿ 18 ਸਾਲ ਤੋਂ ਉੱਪਰ ਹੋ ਚੁੱਕਿਆ, ਉਹਦੇ ਹਰ ਫੋਨ ਕਾਲ ਦੇ ਉੱਪਰ, ਕਿਸ ਦਾ ਫੋਨ ਸੀ, ਕਿੱਥੇ ਜਾ ਰਿਹਾ, ਕਦੋਂ ਆਏਗਾ, ਇਹ ਸਭ ਕੁਝ ਹੈ ਬੇਸ਼ੱਕ ਕੰਸਰਨਿੰਗ, ਚੰਗਾ ਲੱਗਦਾ ਹੈ, ਪਰ ਐਡਲਟਹੁੱਡ ਵਿੱਚ ਟਰੱਸਟ ਦੀ ਵੀ ਲੋੜ ਹੁੰਦੀ ਆ। ਅਤੇ ਹੁਣ ਬੱਚਿਓ, ਤੁਹਾਡੇ ਵਾਸਤੇ ਕਿ ਜੇ ਘਰ ਸ਼ੇਅਰ ਕਰਦੇ ਹੋ ਤਾਂ ਬੇਸਿਕ ਕਟ ਸੀ ਤੁਹਾਡੀ ਰਿਸਪੋਂਸੀਬਿਲਿਟੀ ਆ। ਲੇਟ ਆਉਣਾ ਅਤੇ ਇੱਕ ਮੈਸੇਜ ਜ਼ਰੂਰ ਕਰ ਦਿਓ। ਇਹ ਪਰਮਿਸ਼ਨ ਨਹੀਂ, ਕੰਸਿਡਰੇਸ਼ਨ ਆ, ਕਿਉਂਕਿ ਪੇਰੈਂਟਸ ਫਿਕਰ ਕਰਦੇ ਨੇ। ਅਤੇ ਫਿਰ ਕਈ ਵਾਰੀ ਜਦੋਂ ਤੁਸੀਂ ਬਿਨਾਂ ਦੱਸਿਆਂ ਲੇਟ ਆਉਂਦੇ ਹੋ ਜਾਂ ਫੋਨ ਦੇ ਉੱਪਰ ਮੈਸੇਜ ਦਾ ਜਵਾਬ ਨਹੀਂ ਦਿੰਦੇ, ਫੋਨ ਨਹੀਂ ਚੁੱਕਦੇ, ਅਤੇ ਉਹ ਬੱਚਿਆਂ ਦੇ, ਉਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਪੁੱਛ ਕੇ ਵੇਖੋ, ਜਿਹੜੇ ਬੱਚੇ ਇਸ ਤਰ੍ਹਾਂ ਕਰਦੇ ਨੇ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਕੇ ਕਦੀ ਵੇਖੋ। ਹੋ ਸਕਦਾ ਜਿਹੜੇ ਮੈਂ ਅੱਜ ਦੇ ਲਿਸਨਰਸ ਨੇ ਉਹ ਇਸ ਤਰ੍ਹਾਂ ਨਾ ਕਰਦੇ ਹੋਣ, ਪਰ ਇੱਕ ਵਾਰੀ ਪੇਰੈਂਟਸ ਦੀ ਗੱਲ ਜ਼ਰੂਰ ਸੁਣੋ ਕਿ ਉਹ ਕਿਉਂ ਤੁਹਾਨੂੰ ਵਾਰ ਵਾਰ ਫੋਨ ਕਰਕੇ, ਕਿਉਂ ਵਾਰ ਵਾਰ ਮੈਸੇਜ ਕਰਦੇ ਨੇ। ਉਹ ਪੁਲੀਸਿੰਗ ਨਹੀਂ ਕਰ ਰਹੇ, ਉਹਨਾਂ ਦਾ ਕੰਸਰਨ ਆ, ਦੇ ਆਰ ਕੰਸਰਨਡ ਅਬਾਊਟ ਯੂ ਕਿ ਤੁਸੀਂ ਕਿੱਥੇ ਹੋ, ਕਿਤੇ ਕਿਸੇ ਮੁਸੀਬਤ ਵਿੱਚ ਤਾਂ ਨਹੀਂ, ਤੁਹਾਨੂੰ ਸਾਡੀ ਜ਼ਰੂਰਤ ਤਾਂ ਨਹੀਂ, ਕਿਸੇ ਗਲਤ ਕੰਪਨੀ ਵਿੱਚ ਤਾਂ ਨਹੀਂ। ਇਹ ਸਾਰੇ ਉਹਨਾਂ ਦੇ ਕੰਸਰਨ ਨੇ। ਅਤੇ ਫਿਰ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਐਗਜ਼ਿਟ ਪਲੈਨ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ। ਜੇ ਬੱਚਾ ਸੇਵਿੰਗ ਲਈ ਘਰ ਆਇਆ ਤਾਂ ਕੋਈ ਗੋਲ ਬਣਾਓ, 6 ਮਹੀਨੇ, 1 ਸਾਲ, ਡਿਪੋਜ਼ਿਟ ਟਾਰਗੇਟ ਆ ਜਾਂ ਫਿਰ ਡੈਟ ਰਿਡਕਸ਼ਨ, ਨਹੀਂ ਤਾਂ ਟੈਂਪਰੇਰੀ ਅਰੇਂਜਮੈਂਟ ਬਿਨਾਂ ਪਤਾ ਲੱਗੇ ਪਰਮਾਨੈਂਟ ਬਣ ਜਾਂਦਾ ਹੈ, ਅਤੇ ਫਿਰ ਦੋਵੇਂ ਸਾਈਡਸ ਜਿਹੜੀਆਂ ਉਹ ਫਰਸਟ੍ਰੇਟ ਹੋ ਜਾਂਦੀਆਂ। ਇਹ ਜਿਹੜੀ ਗੱਲ ਆ ਇਹ ਸਿਰਫ ਸਾਡੇ ਬੱਚਿਆਂ ਦੇ ਉੱਪਰ ਲਾਗੂ ਨਹੀਂ ਹੁੰਦੀ, ਕਈ ਵਾਰੀ ਕੋਈ ਫਰੈਂਡ ਜਾਂ ਕੋਈ ਰੈਲੇਟਿਵ ਉਹ ਵੀ ਇਹ ਹੈਲਪ ਮੰਗ ਸਕਦਾ ਹੈ ਕਿ ਮੇਰੇ ਉੱਪਰ ਡੈਟ ਬਹੁਤ ਹੋ ਗਿਆ, ਮੈਂ ਆਪਣਾ ਡੈਟ ਰਿਡਿਊਸ ਕਰਨਾ, ਕੀ ਮੈਂ 1 ਸਾਲ ਤੁਹਾਡੇ ਨਾਲ ਘਰ ਸ਼ੇਅਰ ਕਰ ਲਵਾਂ, ਮੈਂ ਘਰ ਵਾਸਤੇ ਡਿਪੋਜ਼ਿਟ ਇਕੱਠਾ ਕਰਨਾ, ਮੈਂ ਸੇਵਿੰਗਸ ਕਰਨੀਆਂ, ਕਿ ਮੈਂ ਤੁਹਾਡੇ

ਇਹ ਸਾਡੀ ਸਟਰੈਂਥ ਆ। ਗ੍ਰੈਂਡ ਪੇਰੈਂਟਸ ਅਤੇ ਗ੍ਰੈਂਡ ਚਿਲਡਰਨ ਦਾ ਕਨੈਕਸ਼ਨ, ਪੇਰੈਂਟਸ ਲਈ ਇਮੋਸ਼ਨਲ ਸਪੋਰਟ, ਬੱਚਿਆਂ ਲਈ ਫੈਮਿਲੀ ਸਪੋਰਟ, ਇਹ ਪ੍ਰਾਈਸਲੈਸ ਹੋ ਸਕਦਾ ਹੈ। ਪਰ ਜੁਆਇੰਟ ਫੈਮਿਲੀ ਦਾ ਮਤਲਬ ਇਹ ਨਹੀਂ ਕਿ ਹਰ ਕਿਸੇ ਦੀ ਬਾਉਂਡਰੀ ਜਿਹੜੀ ਆ ਉਹ ਖਤਮ ਹੋ ਜਾਵੇ। ਟੁਗੈਦਰਨੈਸ ਐਂਡ ਇੰਡੀਵਿਜੁਐਲਿਟੀ ਇਕੱਠੇ ਰਹਿ ਸਕਦੇ ਨੇ। ਇਹ ਮਾਡਰਨ ਪੰਜਾਬੀ ਫੈਮਿਲੀ ਲਈ ਸ਼ਾਇਦ ਸਭ ਤੋਂ ਹੈਲਥੀ ਬੈਲੈਂਸ ਹੁੰਦਾ ਹੈ। ਇਕੱਠੇ ਰਹਿ ਕੇ ਜਿਹੜੀਆਂ ਬੱਚਤਾਂ ਹੁੰਦੀਆਂ, ਸੇਵਿੰਗਸ ਹੁੰਦੀਆਂ ਆ, ਉਹਦੇ ਕਰਕੇ ਜੇ ਘਰ ਦੇ ਵਿੱਚ ਲੜਾਈਆਂ ਹੋਣ ਔਰ ਉਹਦੇ ਕਰਕੇ ਰਿਲੇਸ਼ਨਸ਼ਿਪ ਜਿਹੜੀ ਆ ਉਹ ਸਟਰਗਲ ਕਰੇ ਜਾਂ ਤੁਹਾਡੀ ਇੰਡੀਪੈਂਡੈਂਸ ਜਿਹੜੀ ਆ ਉਹ ਸਫ਼ਰ ਕਰੇ, ਤਾਂ ਫਿਰ ਉਹ ਟੁਗੈਦਰਨੈਸ ਨਹੀਂ ਆ। ਘਰ ਦੇ ਵਿੱਚ ਇਕੱਠਿਆਂ ਰਹਿ ਕੇ ਅਸੀਂ ਇੱਕ ਦੂਸਰੇ ਦੀ ਪ੍ਰਾਈਵੇਸੀ ਨੂੰ ਤਰਜੀਹ ਦੇਈਏ, ਉਹਨੂੰ ਅਸੀਂ ਇੰਪੋਰਟੈਂਸ ਦੇਈਏ ਪ੍ਰਾਈਵੇਸੀ ਨੂੰ, ਇਹ ਸਾਡਾ ਰਿਲੇਸ਼ਨਸ਼ਿਪ ਸਟਰੋਂਗ ਕਰ ਸਕਦੀ ਆ ਅਤੇ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਬਿਨਾਂ ਲੜਾਈਆਂ ਝਗੜਿਆਂ ਤੋਂ ਰਹਿ ਸਕਦੇ ਹਾਂ। ਹਰ ਇੱਕ ਜਿਹੜੀ ਪ੍ਰੋਬਲਮ ਹੁੰਦੀ ਆ ਉਹਦਾ ਸੋਲਿਊਸ਼ਨ ਸਾਡੇ ਕੋਲ ਆਪਣੇ ਕੋਲ ਹੁੰਦਾ ਆ। ਹੁਣ ਇਸ ਟਾਈਮ ਸਟੂਡੀਓ ਦੇ ਵਿੱਚ 11:07 ਅਤੇ 38 ਸੈਕਿੰਡ ਹੋ ਚੁੱਕੇ ਨੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਕਰਾਂਗੇ ਹੋਰ ਗੱਲਾਂ ਬਾਤਾਂ।

ਹਾਂਜੀ ਵਾਪਸ ਆ ਗਏ ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਤੇ ਹੁਣ ਲੈਂਦੇ ਹਾਂ ਇੱਕ ਛੋਟੀ ਜਿਹੀ ਨਿਊਜ਼ ਅਪਡੇਟ ਵਿਕਟੋਰੀਆ ਵਿੱਚ ਵੀਕਐਂਡ ਦੀ ਰੇਨ ਤੋਂ ਬਾਅਦ ਗਿਪਸਲੈਂਡ ਦੇ ਕੁਝ ਹਿੱਸਿਆਂ ਵਿੱਚ ਫਲੱਡਿੰਗ ਤੇ ਸਟੋਰਮ ਡੈਮੇਜ ਨਾਲ ਜੁੜੀਆਂ SES ਕਾਲਸ ਦਰਜ ਕੀਤੀਆਂ ਗਈਆਂ ਨੇ ਸੈਂਟਰਲ ਵਿਕਟੋਰੀਆ ਵਿੱਚ ਅੱਜ 3 ਨਵੇਂ ਨੈਸ਼ਨਲ ਪਾਰਕਸ ਆਫੀਸ਼ੀਅਲੀ ਓਪਨ ਹੋ ਰਹੇ ਨੇ ਨੈਸ਼ਨਲ ਇਕਾਨਮੀ ਵਿੱਚ ਇੰਟਰਸਟ ਰੇਟ ਅਤੇ ਕੋਸਟ ਆਫ ਲਿਵਿੰਗ ਮੁੜ ਫੋਕਸ ਵਿੱਚ ਹਨ ਰਿਜ਼ਰਵ ਬੈਂਕ ਦਾ ਕੈਸ਼ ਰੇਟ ਹੁਣ 4.6%

ਹਾਂਜੀ ਵਾਪਸ ਆ ਗਏ ਹਾਂ, ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਬੈਕ ਟੂ ਬੈਕ ਸੌਂਗਸ ਜ਼ਰੂਰ ਇੰਜੋਏ ਕੀਤੇ ਹੋਣਗੇ। ਅਤੇ ਹੁਣ ਅੱਜ ਸੋਮਵਾਰ ਹੈ ਅਤੇ ਵੈਦਰ ਦੇ ਉੱਪਰ ਝਾਤੀ ਜ਼ਰੂਰ ਮਾਰੀਏ ਕਿ ਪਿਛਲਾ ਹਫ਼ਤਾ ਤਾਂ ਇੰਨਾ ਵਧੀਆ ਨਹੀਂ ਰਿਹਾ, ਕਾਫੀ ਬਾਰਿਸ਼ ਵਗੈਰਾ ਹੋਈ ਆ, ਬਟ ਅਗਲਾ ਹਫ਼ਤਾ ਕਿਸ ਤਰ੍ਹਾਂ ਦਾ ਹੋਏਗਾ। ਮੌਸਮ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਦਿਨ ਖੁਸ਼ੀਆਂ ਵਾਲਾ ਆਪਣੇ ਪਿਆਰ ਵਾਲੇ ਆਪਣੇ ਫੈਮਿਲੀ ਦੇ ਵਿੱਚ ਗੁਜ਼ਰੇ ਅਤੇ ਹਰ ਮੌਸਮ ਵਧੀਆ ਹੀ ਹੁੰਦਾ। ਇਸ ਟਾਈਮ 'ਤੇ ਵੈਰਪੀ ਦੇ ਵਿੱਚ 14 ਡਿਗਰੀ ਟੈਂਪਰੇਚਰ ਹੋ ਚੁੱਕਾ ਅਤੇ ਹਾਈਐਸਟ ਟੈਂਪਰੇਚਰ ਜਿਹੜਾ ਉਹ ਹੋਵੇਗਾ 18 ਡਿਗਰੀ ਅਤੇ ਬਾਰਿਸ਼ ਦੀ ਸੰਭਾਵਨਾ ਜਿਹੜੀ ਹੈ ਉਹ 85% ਬਣੀ ਰਹੇਗੀ। ਕੱਲ੍ਹ ਯਾਨੀ ਕਿ ਦਿਨ ਮੰਗਲਵਾਰ 60% ਬਾਰਿਸ਼ ਦੀ ਸੰਭਾਵਨਾ ਹੋਵੇਗੀ, 10 ਡਿਗਰੀ ਤੋਂ ਲੈ ਕੇ 17 ਡਿਗਰੀ ਟੈਂਪਰੇਚਰ, ਯਾਨੀ ਕਿ ਕੱਲ੍ਹ ਨਾਲੋਂ 1 ਡਿਗਰੀ ਟੈਂਪਰੇਚਰ ਹੋਰ ਘਟੇਗਾ। ਬੁੱਧਵਾਰ ਨੂੰ ਸੂਰਜ ਨਿਕਲੇਗਾ, ਬੱਦਲਵਾਈ ਨਹੀਂ ਹੋਵੇਗੀ, ਪਰ ਫਿਰ ਵੀ ਟੈਂਪਰੇਚਰ ਜਿਹੜਾ ਆ ਉਹ ਸਿਰਫ ਅਤੇ ਸਿਰਫ 9 ਡਿਗਰੀ ਤੋਂ ਲੈ ਕੇ 16 ਡਿਗਰੀ ਹੋਵੇਗਾ, ਯਾਨੀ ਕਿ ਕੱਲ੍ਹ ਨਾਲੋਂ ਵੀ 1 ਡਿਗਰੀ ਟੈਂਪਰੇਚਰ ਹੋਰ ਡਿੱਗੇਗਾ। ਆਪਣੇ ਵਿੱਚੋਂ ਬਹੁਤ ਜਣਿਆਂ ਨੂੰ ਜ਼ਿਆਦਾ ਠੰਡ ਪਸੰਦ ਨਹੀਂ ਹੁੰਦੀ, ਸੋ ਉਹਨਾਂ ਵਾਸਤੇ ਜਿਹੜਾ ਆ ਇਹ ਇੰਨਾ ਵਧੀਆ ਟੈਂਪਰੇਚਰ ਨਹੀਂ ਚੱਲ ਰਿਹਾ, ਪਰ ਕੋਈ ਗੱਲ ਨਹੀਂ, ਉਮੀਦ ਆਪਾਂ ਰੱਖਣੀ ਆ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਵੈਦਰ ਚੰਗਾ ਹੋ ਜਾਵੇ। ਹਾਂਜੀ, ਅਤੇ ਫਿਰ ਵੀਰਵਾਰ ਨੂੰ ਜਿਸ ਦਿਨ ਤੁਸੀਂ ਪ੍ਰੋਗਰਾਮ ਸਵੇਰੇ ਸਵੇਰੇ ਸੁਣਨਾ 8 ਵਜੇ ਤੋਂ ਲੈ ਕੇ 10 ਵਜੇ ਤੱਕ, ਉਸ ਦਿਨ ਮੌਸਮ ਬੜਾ ਵਧੀਆ ਰਹਿਣਾ ਆ। ਪ੍ਰੋਗਰਾਮ ਤੁਸੀਂ ਸਾਡੇ ਨਾਲ 8 ਵਜੇ ਤੋਂ ਲੈ ਕੇ 10 ਵਜੇ ਤੱਕ ਇੰਜੋਏ ਕਰਿਓ, ਅਤੇ ਟੈਂਪਰੇਚਰ ਜਿਹੜਾ ਉਹ 5 ਡਿਗਰੀ ਤੋਂ ਲੈ ਕੇ 23 ਡਿਗਰੀ ਜਿਹੜਾ ਉਹ ਹੋਵੇਗਾ, ਕਿ 16 ਡਿਗਰੀ ਤੋਂ ਇੱਕਦਮ ਜਿਹੜਾ 7 ਡਿਗਰੀ ਟੈਂਪਰੇਚਰ ਜੰਪ ਕਰੇਗਾ। ਘਟਣਾ 1-1 ਡਿਗਰੀ ਕਰਕੇ ਆ, ਪਰ ਜਿਹੜਾ ਵਧਣਾ ਆ ਉਹ 7 ਡਿਗਰੀ ਇੱਕਦਮ ਵੱਧ ਜਾਣਾ। ਬਟ ਖੁਸ਼ੀ ਦੀ ਗੱਲ ਹੈ ਕਿ 23 ਡਿਗਰੀ ਟੈਂਪਰੇਚਰ ਵਿੱਚ ਆਪਾਂ ਬਹੁਤ ਕੁਛ ਕਰ ਸਕਦੇ ਹਾਂ, ਘਰਾਂ ਦੀਆਂ ਸਫਾਈਆਂ ਕਰ ਸਕਦੇ ਹਾਂ, ਵਿੰਡੋਜ਼ ਧੋ ਸਕਦੇ ਹਾਂ, ਕੱਪੜੇ ਧੋ ਕੇ ਬਾਹਰ ਸੁਕਾ ਸਕਦੇ ਹਾਂ, ਸਾਨੂੰ ਡਰਾਇਰ ਬਿਲਕੁਲ ਨਹੀਂ ਚਲਾਉਣਾ ਪੈਣਾ। ਬਟ ਉਹਦੇ ਨਾਲ ਨਾਲ ਅਸੀਂ ਪਿਕਨਿਕ ਵੀ ਕਰ ਸਕਦੇ ਹਾਂ, ਜ਼ਰੂਰੀ ਨਹੀਂ ਕਿ ਅਸੀਂ ਘਰਾਂ ਦੇ ਹੀ ਕੰਮ ਕਰਨੇ ਹਾਂ। ਆਪਾਂ ਪੰਜਾਬੀਆਂ ਨੂੰ ਇਹ ਹੁੰਦਾ ਕਿ ਧੁੱਪ ਨਿਕਲੇ ਅਤੇ ਚਲੋ ਜੀ ਘਰ ਦੇ ਕੰਮ ਕਰੀਏ, ਬਟ ਨਹੀਂ, ਅਸੀਂ ਪਿਕਨਿਕ ਕਰ ਸਕਦੇ ਹਾਂ, ਬਾਹਰ ਸ਼ੋਪਿੰਗ ਜਾ ਸਕਦੇ ਹਾਂ, ਜੇ ਘਰ ਦੇ ਵਿੱਚ ਬੱਚੇ ਨੇ ਉਹਨਾਂ ਨੂੰ ਪਾਰਕ ਲੈ ਕੇ ਜਾ ਸਕਦੇ ਹਾਂ, ਜੇ ਬਜ਼ੁਰਗ ਨੇ ਤਾਂ ਉਹਨਾਂ ਨੂੰ ਵੀ ਅਸੀਂ ਵਾਕ ਲੈ ਕੇ ਜਾ ਸਕਦੇ ਹਾਂ। ਅਤੇ ਫਿਰ ਦਿਨ ਸ਼ੁੱਕਰਵਾਰ, ਉਸ ਦਿਨ 11 ਡਿਗਰੀ ਤੋਂ ਲੈ ਕੇ 24 ਡਿਗਰੀ ਟੈਂਪਰੇਚਰ ਹੋਵੇਗਾ, ਸੂਰਜ ਸਾਰਾ ਦਿਨ ਨਿਕਲਿਆ ਰਹੇਗਾ। ਸੈਟਰਡੇ ਨੂੰ 50% ਬਾਰਿਸ਼ ਦੀ ਸੰਭਾਵਨਾ ਬਣੇਗੀ ਅਤੇ ਟੈਂਪਰੇਚਰ ਜਿਹੜਾ ਉਹ 15 ਡਿਗਰੀ ਤੋਂ ਲੈ ਕੇ 22 ਡਿਗਰੀ, ਨੋਟ ਬੈਡ 15 ਤੋਂ 22, ਕਿਉਂਕਿ ਫਰਾਈਡੇ ਨੂੰ ਜਿਹੜਾ ਉਹ 24 ਡਿਗਰੀ ਟੈਂਪਰੇਚਰ ਹੋਣਾ ਅਤੇ ਪਰ ਸੈਟਰਡੇ ਨੂੰ ਫਿਰ 15 ਡਿਗਰੀ, ਬਟ ਉਹਦੇ ਨਾਲ ਜਿਹੜੀ ਬਾਰਿਸ਼ ਆ, ਘਰਾਂ ਦੇ ਕੰਮ ਜਿਹੜੇ ਆ ਉਹ ਰੁਕ ਜਾਂਦੇ ਆ, ਕਾਰ ਨਹੀਂ ਧੋ ਸਕਦੇ, ਬਾਹਰ ਕੌਂਕਰੀਟ ਨਹੀਂ ਧੋ ਸਕਦੇ, ਵਿੰਡੋਜ਼ ਨਹੀਂ ਧੋ ਸਕਦੇ, ਕੱਪੜੇ ਧੋ ਕੇ ਬਾਹਰ ਨਹੀਂ ਸੁਕਾ ਸਕਦੇ, ਹੀ ਇਲੈਕਟ੍ਰੀਸਿਟੀ ਵੈਸੇ ਹੀ ਬੜੀ ਮਹਿੰਗੀ ਆ, ਅਤੇ ਸਾਨੂੰ ਜਿਹੜਾ ਉਹ ਜੀ ਡਰਾਇਰ ਚਲਾਉਣਾ ਪਵੇਗਾ। ਅਤੇ ਐਤਵਾਰ ਨੂੰ ਫਿਰ ਜਿਹੜਾ ਉਹ ਬਾਰਿਸ਼ ਦੀ ਸੰਭਾਵਨਾ ਰਹੇਗੀ ਅਤੇ 50% ਬਾਰਿਸ਼ ਦੀ ਸੰਭਾਵਨਾ ਅਤੇ ਡਿਗਰੀ ਜਿਹੜੀ ਆ ਉਹ 13 ਡਿਗਰੀ ਤੋਂ ਲੈ ਕੇ 18 ਡਿਗਰੀ। ਅਤੇ ਸੋਮਵਾਰ ਨੂੰ ਫਿਰ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ ਅਤੇ ਆ ਕੇ ਸਾਰੇ ਹਫ਼ਤੇ ਦਾ ਵੈਦਰ ਤੁਹਾਡੇ ਨਾਲ ਫਿਰ ਆਪਾਂ ਸਾਂਝਾ ਕਰਾਂਗੇ। ਸੋ ਇਹ ਸੀ ਵੈਦਰ ਦੀ ਰਿਪੋਰਟ, ਅਤੇ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਕਿ ਤੁਸੀਂ ਕਿਹੜਾ ਵੈਦਰ ਪਸੰਦ ਕਰਦੇ ਹੋ, ਗਰਮੀ ਵਾਲਾ ਜਾਂ ਫਿਰ ਜਿਹੜਾ ਇਸ ਹਫ਼ਤੇ ਹੋਣ ਵਾਲਾ ਹੈ, ਯਾਨੀ ਕਿ ਬਾਰਿਸ਼ ਵਾਲਾ।

ਹਾਂਜੀ, ਤੇ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ ਤੁਸੀਂ ਅੱਜ ਦਾ ਪ੍ਰੋਗਰਾਮ? ਸਤਿ ਸ਼੍ਰੀ ਅਕਾਲ ਮੈਲਬਨ, ਕਿਉਂਕਿ ਇਸ ਪ੍ਰੋਗਰਾਮ ਨੂੰ ਤੁਸੀਂ ਸੁਣਦੇ ਹੋ ਸ਼ਮਾ ਪੰਗੂ ਦੇ ਨਾਲ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਅਤੇ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ 88.9 ਵਿਨ FM ਤੋਂ। ਅਤੇ ਅੱਜ ਗੱਲ ਹੋ ਰਹੀ ਸੀਗੀ ਵੱਧ ਰਹੀ ਮਹਿੰਗਾਈ ਦੀ, ਵੱਧ ਰਹੇ ਇੰਟਰਸਟ ਰੇਟਸ ਦੀ, ਵੱਧ ਰਹੇ ਰੈਂਟ ਦੀ, ਅਤੇ ਬੱਚਿਆਂ ਦੇ ਘਰ ਵਾਪਸ ਆਉਣ ਦੀ। ਇੱਕ ਇਮੈਜਨਰੀ ਜੀ ਸਟੋਰੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਹਾਂ ਕਿ ਮੰਨ ਲਓ ਕਿ ਇੱਕ ਮੁੰਡਾ ਜਿਸਦਾ ਨਾਂ ਅਮਨ ਆ, ਉਹ 29 ਸਾਲ ਦਾ ਹੈ, ਚੰਗੀ ਜੋਬ, 3 ਸਾਲ ਤੋਂ ਮੈਲਬਨ ਵਿੱਚ ਫਰੈਂਡਸ ਦੇ ਨਾਲ ਰੈਂਟ 'ਤੇ ਰਹਿ ਰਿਹਾ ਸੀ। ਇੱਕ ਦਿਨ ਆਪਣੀ ਮਾਂ ਨੂੰ ਫੋਨ ਕਰਦਾ ਅਤੇ ਕਹਿੰਦਾ, ਮਾਂ ਇੱਕ ਗੱਲ ਪੁੱਛਾਂ? ਅਤੇ ਮਾਂ ਕਹਿੰਦੀ ਹੈ, ਪੁੱਤ ਪੁੱਛ, ਜੇ ਮੈਂ ਕੁਝ ਮਹੀਨਿਆਂ ਲਈ ਵਾਪਸ ਘਰ ਆ ਜਾਵਾਂ। ਮਾਂ ਦਾ ਪਹਿਲਾ ਰਿਐਕਸ਼ਨ, ਅੰਦਰੋਂ ਖੁਸ਼ ਸੀ ਮਾਂ, ਪਰ ਉਹਦਾ ਪਹਿਲਾ ਰਿਐਕਸ਼ਨ ਕੀ ਸੀ ਕਿ ਮੇਰਾ ਪੁੱਤ ਘਰ ਆਵੇਗਾ। ਪਰ ਫਿਰ ਇੱਕ ਪ੍ਰੈਕਟੀਕਲ ਮਦਰ ਵਾਂਗ ਪੁੱਛਦੀ ਆ ਕਿ ਕੀ ਹੋਇਆ, ਜੋਬ ਠੀਕ ਆ, ਕੋਈ ਪ੍ਰੋਬਲਮ ਆ? ਅਤੇ ਉਹ ਅੱਗੋਂ ਕਹਿੰਦਾ, ਪ੍ਰੋਬਲਮ ਕੋਈ ਨਹੀਂ, ਪਰ ਰੈਂਟ ਬਿਲਸ ਅਤੇ ਕਾਰ ਕੁਝ ਸੇਵ ਹੀ ਨਹੀਂ ਹੋ ਰਿਹਾ। 1 ਸਾਲ ਘਰ ਰਹਿ ਕੇ ਡਿਪੋਜ਼ਿਟ ਸੇਵ ਕਰਨਾ ਚਾਹੁੰਦਾ। ਹੁਣ ਇੱਥੇ 2 ਤਰੀਕੇ ਹੋ ਸਕਦੇ ਨੇ। ਮਾਂ ਕਹਿ ਸਕਦੀ ਹੈ ਕਿ ਤੂੰ ਫੇਲ ਹੋ ਗਿਆ, ਜਾਂ ਕਹਿ ਸਕਦੀ ਆ ਚੱਲ ਪਲੈਨ ਬਣਾਈਏ। ਅਤੇ ਅਮਨ ਵੀ ਘਰ ਆ ਕੇ ਸੋਚ ਸਕਦਾ ਕਿ ਮਾਂ ਸਭ ਕਰ ਲਵੇਗੀ, ਜਾਂ ਕਹਿ ਸਕਦਾ ਕਿ ਮੈਂ ਹਰ ਮਹੀਨੇ ਗਰੋਸਰੀ ਦਾ ਖਰਚਾ ਜ਼ਰੂਰ ਲਵਾਂਗਾ ਅਤੇ ਆਪਣਾ ਕੰਮ ਆਪ ਕਰਾਂਗਾ ਅਤੇ ਹਰ ਪੇਡੇ ਆਪਣੀ ਸੇਵਿੰਗ ਟ੍ਰਾਂਸਫਰ ਕਰਾਂਗਾ। ਇੱਥੇ ਇੱਕੋ ਘਰ ਆ, ਇੱਕੋ ਸਿਚੁਏਸ਼ਨ, ਪਰ ਐਟੀਚਿਊਡ ਬਦਲ ਗਿਆ ਅਤੇ ਪੂਰਾ ਐਕਸਪੀਰੀਅੰਸ ਵੀ ਹੁਣ ਬਦਲ ਗਿਆ। ਕਈ ਵਾਰ ਘਰ ਵਾਪਸ ਆਉਣਾ ਬੈਕਵਰਡ ਜਾਣਾ ਨਹੀਂ ਹੁੰਦਾ, ਜੇ ਪਲੈਨ ਨਾਲ ਆਏ ਹੋ ਤਾਂ ਉਹ ਅੱਗੇ ਜਾਣ ਲਈ ਇੱਕ ਰੀਸੈਟ ਹੋ ਸਕਦਾ। ਇਹ ਕਹਾਣੀ ਭਾਵੇਂ ਇਮੈਜਨਰੀ ਆ, ਪਰ ਬਹੁਤ ਲੋਕਾਂ ਦੇ ਨਾਲ ਇਹ ਰਿਲੇਟ ਹੋ ਸਕਦੀ ਆ ਅਤੇ ਉਹਨਾਂ ਨੂੰ ਲੱਗ ਸਕਦਾ ਕਿ ਇਹ ਤਾਂ ਮੇਰੀ ਕਹਾਣੀ ਆ। ਕਈ ਇਹ ਸੋਚ ਸਕਦੇ ਆ ਕਿ ਓ ਮਾਈ ਗੋਡ, ਮੈਂ ਇੰਨੇ ਸਾਲ ਪਹਿਲਾਂ ਘਰੋਂ ਨਿਕਲਿਆ, ਬਾਹਰ ਆ ਕੇ ਮੈਂ ਇੰਨਾ ਸਟਰਗਲ ਕੀਤਾ ਅਤੇ ਮੈਂ ਕਿਉਂ ਨਹੀਂ ਸੋਚਿਆ ਕਿ ਮੈਂ ਵਾਪਸ ਘਰ ਜਾਵਾਂ, ਪੇਰੈਂਟਸ ਦੇ ਨਾਲ ਰਹਾਂ ਅਤੇ ਸੇਵਿੰਗਸ ਕਰਾਂ। ਅੱਜ ਵੀ ਰੈਂਟ 'ਤੇ ਰਹਿ ਰਿਹਾ ਅਤੇ ਜੇ ਮੈਂ ਘਰ ਜਾ ਕੇ ਸੇਵਿੰਗਸ ਕਰ ਲੈਂਦਾ ਤਾਂ ਹੋ ਸਕਦਾ ਸੀ ਅੱਜ ਮੇਰੇ ਕੋਲ ਆਪਣਾ ਘਰ ਹੁੰਦਾ। ਅਤੇ ਕਈਆਂ ਦੇ ਨਾਲ ਇਸ ਤਰ੍ਹਾਂ ਵੀ ਰਿਲੇਟ ਹੋ ਸਕਦੀ ਆ ਕਿ ਘਰ ਆਏ ਪਰ ਕਲੈਰਿਟੀ ਨਹੀਂ ਸੀ ਕਰਨਾ ਕੀ ਆ। ਘਰ ਆਏ, ਮਾਂ ਪਿਓ ਨੇ ਗੱਲ ਨਾਲ ਲਾ ਲਿਆ ਅਤੇ ਅਸੀਂ ਸਭ ਕੁਝ ਭੁੱਲ ਕੇ ਬੈਠ ਗਏ। ਆਪਣੀ ਕਮਾਈ ਕੀਤੀ ਅਤੇ ਉਹਨੂੰ ਅਸੀਂ ਆਪਣੇ ਖਰਚਿਆਂ ਦੇ ਉੱਪਰ ਉਡਾ ਦਿੱਤਾ। ਮਾਂ ਪਿਓ ਦੀ ਨਾ ਫਿਜ਼ੀਕਲੀ ਹੈਲਪ ਕੀਤੀ ਨਾ ਫਾਈਨੈਂਸ਼ੀਅਲੀ, ਅਤੇ ਫਿਰ ਕੀ ਹੋਇਆ, ਘਰ ਦੇ ਵਿੱਚ ਖਿੱਚੋਤਾਣ, ਇੱਕ ਦੂਸਰੇ ਦੇ ਨਾਲ ਆਰਗੂਮੈਂਟਸ, ਰਿਸ਼ਤੇ ਜਿੱਥੇ ਮਜ਼ਬੂਤ ਹੋਣੇ ਸੀ ਉੱਥੇ ਕਮਜ਼ੋਰ ਹੋਣੇ ਸ਼ੁਰੂ ਹੋ ਗਏ। ਸੋ ਕਹਾਣੀਆਂ ਸਿਰਫ ਸੁਣਨ ਲਈ ਨਹੀਂ ਹੁੰਦੀਆਂ ਜਾਂ ਕਹਿਣ ਲਈ ਨਹੀਂ ਹੁੰਦੀਆਂ, ਕਹਾਣੀਆਂ ਤੋਂ ਹਮੇਸ਼ਾ ਕੁਛ ਨਾ ਕੁਛ ਸਾਨੂੰ ਸਿੱਖਣ ਨੂੰ ਮਿਲਦਾ ਹੈ। ਛੋਟੇ ਹੁੰਦਿਆਂ ਜਦੋਂ ਕਹਾਣੀ ਪੜ੍ਹੀ ਦੀ ਸੀ ਜਾਂ ਸੁਣੀ ਦੀ ਸੀ ਤਾਂ ਉਹਦਾ ਮੋਰਲ ਜ਼ਰੂਰ ਹੁੰਦਾ ਸੀ, ਪਰ ਹੁਣ ਕਿਉਂਕਿ ਵੱਡੇ ਹੋ ਗਏ ਹਾਂ, ਹੁਣ ਇੱਕ ਮੋਰਲ ਜਿਹੜਾ ਆ ਉਹ ਕੰਮ ਨਹੀਂ ਕਰਦਾ। ਉਸ ਪੂਰੀ ਕਹਾਣੀ ਨੂੰ ਸਾਨੂੰ ਸਮਝਣਾ ਪੈਂਦਾ ਅਤੇ ਉਹਦੇ ਸਮਝ ਦੇ ਮੁਤਾਬਕ ਫਿਰ ਸਾਨੂੰ ਚੱਲਣਾ ਵੀ ਪੈਂਦਾ। ਬਹੁਤ ਕੁਛ ਬਦਲ ਜਾਂਦਾ ਹੈ ਜੇ ਅਸੀਂ ਆਪਣੀ ਸੋਚ ਨੂੰ ਬਦਲੀਏ, ਇੱਕ ਸੋਚ ਦੇ ਨਾਲ ਸਟਿੱਕ ਨਾ ਰਹੀਏ ਕਿ ਸਿਰਫ ਅਤੇ ਸਿਰਫ ਮੈਂ ਹੀ ਠੀਕ ਹਾਂ ਅਤੇ ਦੂਸਰਾ ਹਮੇਸ਼ਾ ਗਲਤ ਆ। ਦੂਸਰੇ ਨੂੰ ਗਲਤ ਸਾਬਤ ਕਰਨ ਦੇ ਵਿੱਚ ਆਪਣਾ ਸਮਾਂ, ਆਪਣੀ ਐਨਰਜੀ ਸਾਨੂੰ ਵੇਸਟ ਨਹੀਂ ਕਰਨੀ ਚਾਹੀਦੀ। ਦੂਸਰੇ ਕਿਸੇ ਗਲਤ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਤੇ ਹੋ ਸਕਦਾ ਕਿ ਸਿਰਫ ਅਸੀਂ ਇਹੀ ਸਿੱਖ ਲਈਏ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਹਮੇਸ਼ਾ
सही कहिंदा बट वह गलत हुंदा ते असी उन्हूं अपने ते ला के वेखिए कि किते असी भी ते नहीं अपने नाल इस तरह कर रहे। वापस आने बहुत जल्दी बैक टू बैक सॉन्ग्स तों।

ਹਾਂਜੀ, ਤੇ ਪਤਾ ਹੀ ਨਹੀਂ ਲੱਗਾ ਕਿ ਕਿਸ ਤਰ੍ਹਾਂ ਵੇਖਦਿਆਂ ਵੇਖਦਿਆਂ 2 ਘੰਟੇ ਕਿੱਥੇ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਅੱਜ ਅਸੀਂ ਗੱਲ ਕੀਤੀ ਕੋਸਟ ਆਫ ਲਿਵਿੰਗ ਦੀ, ਬੱਚਿਆਂ ਦੀ, ਪੇਰੈਂਟਸ ਦੀ, ਬਦਲ ਰਹੀ ਫੈਮਿਲੀ ਲਾਈਫ ਦੀ। ਪਰ ਅੰਤ ਵਿੱਚ ਗੱਲ ਮੁੜ ਇੱਕੋ ਇੱਥੇ ਆ ਕੇ ਮੁੱਕ ਜਾਂਦੀ ਆ ਕਿ ਰਿਸ਼ਤਿਆਂ ਦੀ, ਘਰ ਵੱਡਾ ਹੋਵੇ ਜਾਂ ਛੋਟਾ, ਮੋਰਗੇਜ ਹੋਵੇ ਜਾਂ ਰੈਂਟ, ਇੱਕ ਜਨਰੇਸ਼ਨ ਰਹੇ ਜਾਂ 3 ਜਨਰੇਸ਼ਨਸ ਇਕੱਠੀਆਂ, ਜੇ ਘਰ ਦੇ ਲੋਕ ਇੱਕ ਦੂਜੇ ਨੂੰ ਸੁਣਦੇ ਨੇ, ਰਿਸਪੈਕਟ ਕਰਦੇ ਨੇ, ਥੋੜ੍ਹੀ ਫਲੈਕਸੀਬਿਲਟੀ ਰੱਖਦੇ ਨੇ, ਤਾਂ ਬਹੁਤ ਸਾਰੀਆਂ ਮੁਸ਼ਕਲਾਂ ਮੈਨੇਜ ਹੋ ਸਕਦੀਆਂ ਨੇ। ਅੱਜ ਸਵੇਰੇ ਜਿਹੜੀ ਗੱਲ ਨਾਲ ਸ਼ੁਰੂ ਕੀਤਾ ਸੀ ਕਿ ਉਸ ਨੂੰ ਇੱਕ ਵਾਰ ਆਪਾਂ ਫਿਰ ਯਾਦ ਕਰੀਏ ਕਿ ਹਰ ਦਿਨ ਸਾਡੇ ਹੱਥ ਵਿੱਚ ਨਹੀਂ ਹੁੰਦਾ, ਪਰ ਉਸ ਦਿਨ ਨੂੰ ਅਸੀਂ ਕਿਵੇਂ ਮਿਲਦੇ ਹਾਂ, ਕਿਵੇਂ ਬਣਾਉਂਦੇ ਹਾਂ ਉਸ ਦਿਨ ਨੂੰ, ਇਹ ਕਾਫੀ ਹੱਦ ਤੱਕ ਸਾਡੇ ਹੱਥ ਵਿੱਚ ਹੁੰਦਾ ਹੈ। ਇਸ ਲਈ ਅੱਜ ਕਿਸੇ ਇੱਕ ਆਪਣੇ ਨੂੰ ਫੋਨ ਕਰ ਲੈਣਾ ਜੇ ਕੋਈ ਨਾਰਾਜ਼ਗੀ ਹੈ, ਤਾਂ ਥੋੜ੍ਹੀ ਘਟਾ ਲੈਣਾ। ਜੇ ਕੋਈ ਬੱਚਾ ਸਟਰਗਲ ਕਰ ਰਿਹਾ ਤਾਂ ਜੱਜ ਕਰਨ ਤੋਂ ਪਹਿਲਾਂ ਉਸਨੂੰ ਸੁਣ ਜ਼ਰੂਰ ਲੈਣਾ। ਅਤੇ ਜੇ ਕੋਈ ਪੇਰੈਂਟ ਤੁਹਾਡੇ ਲਈ ਚਿੰਤਾ ਕਰਦਾ ਹੈ, ਤਾਂ ਕਦੇ ਕਦੇ ਸਿਰਫ ਇਹ ਵੀ ਕਹਿ ਦਿਓ ਕਿ ਮਾਂ ਫਿਕਰ ਨਾ ਕਰ, ਮੈਂ ਠੀਕ ਹਾਂ। ਕਈ ਵਾਰ ਮਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ। ਮੈਂ ਹਾਂ ਤੁਹਾਡੀ ਮਾਂ, ਹਮੇਸ਼ਾ ਤੁਹਾਡੀ ਆਪਣੀ ਰਹਿੰਦੀ ਆ, ਉਹਨੇ ਤੁਹਾਡੀ ਹੀ ਰਹਿਣਾ ਭਾਵੇਂ ਜੋ ਕੋਈ ਮਰਜ਼ੀ ਕਵੇ। ਮਾਂ ਨੂੰ ਕਦੇ ਨਾ ਭੁੱਲਿਓ, ਬਾਪ ਦੀ ਮਿਹਨਤ ਨੂੰ ਕਦੇ ਨਾ ਭੁੱਲਿਓ। ਅਤੇ ਮੈਂ ਤੁਹਾਡੀ ਆਪਣੀ ਦੋਸਤ ਅਤੇ ਇਸ ਪ੍ਰੋਗਰਾਮ ਦੀ ਹੋਸਟ ਸ਼ਮਾ ਪੰਗੂ। ਆਪਣਾ ਖਿਆਲ ਰੱਖੋ, ਆਪਣਿਆਂ ਦਾ ਖਿਆਲ ਰੱਖੋ, ਹੱਸਦੇ ਰਹੋ, ਵੱਸਦੇ ਰਹੋ, ਸਿੱਖਦੇ ਰਹੋ, ਅਤੇ ਜਿੱਥੇ ਹੋ ਸਕੇ ਕਿਸੇ ਦੀ ਜ਼ਿੰਦਗੀ ਥੋੜ੍ਹੀ ਜਿਹੀ ਸੌਖੀ ਕਰਦੇ ਰਹੋ। ਅਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੋਂ ਇਜਾਜ਼ਤ ਲੈਣ ਨੂੰ ਜੀ ਤਾਂ ਨਹੀਂ ਕਰਦਾ, ਪਰ ਕਿਉਂਕਿ ਇਸ ਟਾਈਮ 11:55 ਅਤੇ 52 ਸੈਕਿੰਡ ਹੋ ਚੁੱਕੇ ਨੇ, ਅਤੇ ਤੁਹਾਡੇ ਨਾਲ ਲਾਸਟ ਸੌਂਗਸ ਸ਼ੇਅਰ ਕਰਦੇ ਕਰਦਿਆਂ ਤੁਹਾਡੇ ਕੋਲੋਂ ਲਵਾਂਗੀ ਮੈਂ ਇਜਾਜ਼ਤ। ਤੁਸੀਂ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ।